0: It's 10:21.
1: ਰੋਜ਼ ਸਾਡੇ ਨਾਲ ਜੁੜੋ ਗੁਰਬਾਣੀ ਪ੍ਰੋਗਰਾਮ ਅਤੇ ਗੁਰਮੁਖ ਵਿਚਾਰਾਂ ਵਾਸਤੇ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਸਟਾਰਟ ਯੂਰ ਡੇ ਵਿਦ ਪੀਸ ਐਂਡ ਡਿਵੋਸ਼ਨ ਦ ਈਸਟ ਅਫਰੀਕਨ ਰਾਮਗੜੀਆ ਬੋਰਡ ਬ੍ਰਿੰਗਸ ਟੂ ਯੂ ਰਿਲੀਜੀਅਸ ਪ੍ਰੇਅਰਸ ਟਿਊਨ ਇਨ ਐਂਡ ਬੀ ਅ ਪਾਰਟ ਆਫ ਦਿਸ ਡਿਵਾਈਨ ਜਰਨੀ ਐਵਰੀ ਮਾਰਨਿੰਗ ਫਰੋਮ 6 AM ਟੂ 7 AM ਔਨ ਈਸਟ FM ਬ੍ਰੌਟ ਟੂ ਯੂ ਬਾਈ ਦ ਈਸਟ ਅਫਰੀਕਨ ਰਾਮਗੜੀਆ